0: ਬੜਾ ਗੁੱਸਾ ਦਿਖਾਇਆ।
1: ਯੇ ਲੈ ਆਪਣੀ ਲਕੁਟੀ ਕਮਲੀਆਂ, ਤੂਨੇ ਬਹੁਤ ਹੀ ਨਾਚ ਨਚਾਇਓ, ਮਈਆ ਮੋਰੀ ਮੈਂ ਨਹੀਂ ਮਾਨ ਦਿਖਾਇਓ।
0: ਵਿਸ਼ੇਸ਼ ਬਾਤ ਹੋ ਗਈ, ਕਨ੍ਹੱਈਆ ਕਾ ਗੁੱਸਾ ਵੀ ਸਹਿ ਲਿਆ ਮਾਂ ਨੇ। ਅੰਤ ਮੇਂ ਕਨ੍ਹੱਈਆ ਨੇ ਐਸੀ ਬਾਤ ਕਹਿ ਦੀ ਕੋਈ ਮਾਂ ਨਹੀਂ ਸੁਣ ਸਕਤੀ। ਆਂਖੋਂ ਮੈਂ ਆਂਸੂ ਆ ਗਏ ਕਨ੍ਹੱਈਆ ਕੇ, ਕਹਿਣੇ ਲੱਗੇ ਮਾਂ ਮੈਂ ਸਮਝ ਗਿਆ ਬਾਤ ਕਿਆ, ਯੇ ਮਾਖਣ ਕੀ ਬਾਤ ਨਹੀਂ, ਯੇ ਮਾਖਣ ਕਾ ਤੋ ਤੁਮਨੇ ਬਹਾਨਾ ਲਿਆ, ਤੁਮਾਰੇ ਮਨ ਮੇਂ ਕਿਆ ਹੈ ਮੈਂ ਜਾਣ ਗਿਆ। ਕਹਿਣੇ ਲੱਗੇ